0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to.
2: Come on, come on.

0: ਸਫਾਈ ਨਹੀਂ ਕੀਤੀ ਹੈ ਪੈਰ ਪੈਰ ਉਹ ਲੈ ਕੇ ਆ ਗਏ ਅੰਦਰ ਦੂਜੇ
1: ਮੁੰਡੇ ਹੁੱਡ ਵਿੱਚ
2: ਇਹ ਮੇਰੇ ਦੋਸਤ ਇਸਕਾ ਨਾਮ ਹੈ ਸਾਬ ਇਸਕਾ ਨਾਮ ਹੈ ਸ਼ਨੂ ਤੋ ਕੈਮਰਾ ਉੱਪਰ ਹੈ ਉੱਪਰ ਦੇਖੋ ਦੋਨੋਂ ਹੀ ਬਹੁਤ ਅੱਛਾ ਲਿਖਤੇ ਹੈ ਬਹੁਤ ਅੱਛਾ ਗਾਤੇ ਹੈ ਤੋ ਇਸੀ ਵਜ੍ਹਾ ਸੇ ਮੈਂ ਇਨਕੋ ਮਿਲੀ
0: ਤੋ
2: ਇਸੀ ਵਜ੍ਹਾ ਸੇ ਸਾਥ ਮੇਂ ਹੈ ਕਹਿ ਸਕਤੇ ਯੇ ਸਕੂਲ ਮੇਂ ਥਾ ਔਰ ਯੇ ਕਾਲਜ ਮੇਂ ਥਾ ਆਪਣੇ ਮੇਰਾ ਡਾਇਰੀ ਗਾਣਾ ਤੋ ਸੁਣਾ ਹੋਗਾ ਹੈ ਨਾ ਤੋ ਯੇ ਇਨਹੋਨੇ ਲਿਖਾ ਥਾ
3: ਲਿਖਨੇ ਕੀ ਵਜ੍ਹਾ ਹੈ ਬਸ ਡਾਇਰੀ ਥੀ ਹਾਥ ਮੇਂ
0: ਔਰ ਸੈਡ ਕੇ ਹਾਲ ਚਲ ਰਹੇ
2: ਥੇ ਸੈਡ ਕੇ
3: ਹਾਲ ਚਲ ਰਹੇ ਥੇ ਸੋਚਾ ਕਿ ਕੁਛ ਲੜਕੀ ਕੇ ਪਰਸਪੈਕਟਿਵ ਸੇ ਲਿਖਾ ਜਾਏ ਉਸਕੀ ਫੀਲਿੰਗ ਚੇਂਜ ਹੋ ਜਾਏ ਜੈਮਿੰਗ ਕਰਤੇ ਕਰਤੇ ਉਹ ਗੁਨਗੁਨਾਇਆ ਗਾਣਾ ਉਹ ਟੀਮ ਕੋ ਅੱਛਾ ਲਗਾ ਔਰ ਤਬ ਉਹ ਦੇਖਾ ਕਿ ਚਲੋ ਇਸਕੋ ਦੇ ਦੇਤੇ ਹੈ
2: ਇਸਕੋ ਦੇ ਦੇਤੇ ਹੈ
3: ਹਮਨੇ ਕਰ ਲਿਆ
2: ਇਸਨੇ ਕਰ ਲਿਆ ਇਹ ਕੀ ਬਾਤ ਹੈ
3: ਡਾਇਰੀ ਦੇ ਵਰਕਿਆਂ ਉੱਤੇ ਹੰਝੂਆਂ ਨਾਲ ਲਿਖਦੀਆਂ ਵੇ ਤੂੰ ਕਿਉਂ ਸੀ ਹੱਸਦੀ ਰਹਿ ਕਰ ਹੱਸਣਾ ਹੀ ਸਿੱਖਦੀਆਂ ਵੇ ਪਰ ਮੇਰੇ ਹੌਸੇ ਤੁਰ ਗਏ ਤੇਰੇ ਹੀ ਨਾਲ ਵੇ
1: ਫਰਿਸ਼ਤੇ

0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to. Come on, come on. Ve main atti na

0: ਦੀਆਂ ਵੇ।
1: ਬਚਪਨ ਸੇ ਮਤਲਬ ਇਸਕੋ ਸ਼ੌਂਕ ਹੀ ਥਾ ਗਾਣੇ ਕਾ ਜੀ। ਚੌਥੀ ਸਾਲ ਮੈਂ ਉਹ ਗਾਣਾ ਥੋੜ੍ਹਾ ਸਾ ਲੱਗ ਗਿਆ ਥਾ ਗਾਣੇ ਕੇ।
0: ਮੇਰਾ ਸਕੂਲ ਫਰੈਂਡ ਥਾ ਤੋ ਵੋ ਉਸਨੇ ਲਾਈਕ ਇੱਕ ਪੇਜ ਬਣਾਇਆ ਥਾ ਤੋ ਮੈਨੇ ਉਸਕੋ ਦੇਖਾ ਤੋ ਮੇਰਾ ਇੱਕ ਕਾਲਜ ਫਰੈਂਡ ਥਾ ਜੋ ਬਹੁਤ ਅੱਛਾ ਸਿੰਗਰ ਵੀ ਹੈ ਰਾਈਟਰ ਵੀ ਹੈ ਹੀ ਇਜ਼ ਵੈਰੀ ਗੁੱਡ ਤੋ ਮੇਰੇ ਕੋ ਲਗਾ ਕਿ ਯਾਰ ਇਸਕੋ ਵੀ ਕਰਨਾ ਚਾਹੀਏ ਤੋ ਮੈਨੇ ਉਸਕੋ ਬੋਲਾ ਕਿ ਭਾਈ ਤੂੰ ਜਾ ਵਹਾਂ ਪੇ ਤੂੰ ਕਰ ਤੋ ਹਮ ਉਸਕੇ ਸਾਥ ਚਲੇ ਗਏ ਕਿ ਮੈਂ ਜਾਣਤੀ ਥੀ ਉਸਕੋ ਵੋ ਨਹੀਂ ਜਾਣਤਾ ਥਾ ਤੋ ਮੈਂ ਹਮ ਗਏ ਵਹਾਂ ਪੇ ਉਸਨੇ ਕੀਆ ਤੋ ਜੋ ਮੇਰਾ ਸਕੂਲ ਫਰੈਂਡ ਥਾ ਜਿਸਕਾ ਉਹ ਪੇਜ ਥਾ ਉਸਨੇ ਬੋਲਾ ਕਿ ਇਸ ਪੇ ਕੋਈ ਲੜਕੀ ਵੀ ਕਰਤੀ ਹੈ ਨਾ ਆਪਣੇ ਸੇ ਤੋ ਇਹਨੇ ਬੋਲਾ ਕਿ ਇਹ ਕਰ ਲੇਤੀ ਥੋੜ੍ਹਾ ਬਹੁਤ ਤੋ ਪਹਿਲਾਂ ਤਾਂ ਮੈਂ ਨਰਵਸ ਸੀ ਓਬਵੀਅਸਲੀ ਲੇਕਿਨ ਫਿਰ ਮੈਂ ਗਾ ਦਿਆ ਤੋ ਆਈ ਡੋਂਟ ਨੋ ਹਾਓ ਪਰ ਉਹ ਰੀਲ ਕਾਫੀ ਵਾਇਰਲ ਹੋਈ ਉਹ ਇੱਕ ਮੈਂ ਬਣਾਇਆ ਥਾ ਇੱਕ ਪੰਜਾਬੀ ਔਰ ਥੋੜ੍ਹਾ ਇੰਗਲਿਸ਼ ਕੋ ਮਿਕਸ ਹੋ ਕੇ You're the one, I'll let it never be alone. You're